हुण उन्हां दे बुढ़ापे दी मजबूत लाठी बनना अते उन्हां नूं भावनात्मक निग देना साडा सब तो वड्डा इखलाकी समाजक अते धार्मिक फर्ज है। शहरी जिंदगी विच बजुर्गां नूं स्मार्टफोन जां वड्डे टीवी नालों वध तुहाडी मौजूदगी दी लोड़ है। उन्हां नूं कोई महंगे तोहफे नहीं चाहिए, ओह तां बस इह चाहुंदे हन कि रात दे खाणे ते कोई उन्हां कोल बैठ के पुछ लवे, बापू जी जां माता जी अज दिन किवें बीतिया। इत्थे मैनूं पंजाबी कविता दियां इह सतरां याद आउंदियां हन। रुखां बाज ना छावां माणिए, मापिया बाज ना लाड लड़ाए जांदे। जिन्हां दे घरी बुजुर्ग हुंदे ने हसदे वसदे, उन्हां दे घरां विच्चों दुख दूर नसदे। सांभ लवो ये छावां कणियां, मुड़ के तुप्पां विच नहीं मिलणियां। तुर गए मापे मुड़ नहीं आउंदे, लाखां कर लवो उपा। जदों बजुर्ग घर विच हुंदे हन तां ओह सिर्फ उमर विच वड्डे नहीं हुंदे, ओह तजुर्बे दा समुंदर हुंदे हन। जदों असी जिंदगी दे किसी मोड़ ते हारन लगदे हाँ तां उन्हां दी इक थापी, उन्हां दा इह कहना कि पुत घबरा ना, सब ठीक हो जाएगा, सानू दुनिया की सब तो वड्डी ताकत दे जांदा है। हुण सवाल यह उठता है कि अज दे इस तेज़ रफ्तार शहरी दौर विच असी अमली तौर ते उन्हां दी संभाल किवें कर सकते हाँ। पहला, निर्मोही तकनोलॉजी की थां संवेदनशीलता लिआउण दी लोड़ है। दिन विच घट्टो घट 15-20 मिनट फोन परां रख के उन्हां दीआं पुराणीआं गल्लां सुणनीआं चाहीदीआं हन। दूजा, सेहत दी आधुनिक देखभाल। शहरी रहण सहण विच हाई ब्लड प्रैशर, डायबिटीज़ अते डिमेंशिया वर्गीआं बीमारियां वध रहीआं हन। उन्हां दीआं दवाईआं, रोज़ाना सैर अते डॉक्टरी चैकअप दा पूरा ध्यान रखना चाहीदा है। तीजा, उन्हां नूं घर दे फैसलिआं अते समाजक गतिविधियां विच शामिल रखना चाहीदा है तां जो ओह खुद नूं बेकार जां वाधू ना समझण। अते चौथा, डिजिटल साखरता। उन्हां नूं स्मार्टफोन उत्ते वीडियो कॉलां करना, धार्मिक गुरबाणी लगाउणा जां अपने पुराने दोस्तां नाल जुड़ना सिखाउणा चाहीदा है तां जो जदों तुसीं कम ते होवो ओह इकलापे दा शिकार ना होण। ਇਹ ਗੱਲ ਬਿਲਕੁਲ ਸੱਚ ਹੈ ਕਿ ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਵੀ ਬਜ਼ੁਰਗਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ, ਪੈਨਸ਼ਨ ਯੋਜਨਾਵਾਂ, ਸਿਹਤ ਬੀਮੇ ਅਤੇ ਬੁਢਾਪਾ ਆਸ਼ਰਮ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਦੇ ਨਾਲ ਹੀ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ ਕਾਨੂੰਨ 2007 ਬਜ਼ੁਰਗਾਂ ਨੂੰ ਆਰਥਿਕ ਤੌਰ 'ਤੇ ਅਤੇ ਭੌਤਿਕ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਕਾਨੂੰਨ ਬੱਚਿਆਂ ਉੱਤੇ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਦੀ ਨੈਤਿਕ ਜ਼ਿੰਮੇਵਾਰੀ ਵੀ ਪਾਉਂਦਾ ਹੈ ਅਤੇ ਇਹ ਕਾਨੂੰਨ ਬੱਚਿਆਂ ਉੱਤੇ ਆਪਣੇ ਮਾਤਾ ਪਿਤਾ ਜਾਂ ਬਜ਼ੁਰਗਾਂ ਦੀ ਦੇਖਭਾਲ ਦੀ ਨੈਤਿਕ ਜ਼ਿੰਮੇਦਾਰੀ ਵੀ ਪਾਉਂਦਾ ਹੈ। ਪਰ ਸਿਰਫ ਸਰਕਾਰੀ ਨੀਤੀਆਂ, ਕਾਨੂੰਨ ਅਤੇ ਮਸ਼ੀਨੀ ਬੁਨਿਆਦੀ ਢਾਂਚਾ ਹੀ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਸੰਪੂਰਨ ਨਹੀਂ ਬਣਾ ਸਕਦੇ। ਇੱਕ ਬਜ਼ੁਰਗ ਨੂੰ ਆਪਣੇ ਜੀਵਨ ਦੇ ਆਖਰੀ ਪੜਾਅ ਉੱਤੇ ਕੇਵਲ ਰੋਟੀ, ਕੱਪੜਾ ਜਾਂ ਦਵਾਈਆਂ ਹੀ ਨਹੀਂ ਚਾਹੀਦੀਆਂ, ਸਗੋਂ ਉਸ ਦੀ ਸਭ ਤੋਂ ਵੱਡੀ ਲੋੜ ਆਪਣਿਆਂ ਦਾ ਸਾਥ ਹੁੰਦੀ ਹੈ। ਅਸਲ ਦੇਖਭਾਲ, ਨਿੱਘ, ਭਾਵਨਾਤਮਕ ਸਹਾਰਾ ਅਤੇ ਦਿਲੋਂ ਕੀਤਾ ਗਿਆ ਸਤਿਕਾਰ ਸਿਰਫ ਅਤੇ ਸਿਰਫ ਪਰਿਵਾਰ ਦੇ ਅੰਦਰੋਂ ਬੱਚਿਆਂ ਦੇ ਵਿਹਾਰ ਵਿੱਚੋਂ ਹੀ ਆ ਸਕਦਾ ਹੈ। ਕੋਈ ਵੀ ਸਰਕਾਰੀ ਸੰਸਥਾ ਜਾਂ ਪੈਸੇ ਦੇ ਕੇ ਰੱਖਿਆ ਗਿਆ ਸੇਵਾਦਾਰ ਉਸ ਮੋਹ ਪਿਆਰ ਦੀ ਜਗ੍ਹਾ ਨਹੀਂ ਲੈ ਸਕਦਾ ਜੋ ਇੱਕ ਪੁੱਤਰ ਜਾਂ ਧੀ ਦੀ ਮੌਜੂਦਗੀ ਨਾਲ ਮਿਲਦਾ ਹੈ। ਇਸ ਲਈ ਬਜ਼ੁਰਗ ਮਾਪਿਆਂ ਦੀ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਲਈ ਨਿੱਜੀ ਤੌਰ 'ਤੇ ਸਮਾਂ ਦੇਣਾ ਅਤੇ ਪਰਿਵਾਰਕ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੀ ਸਭ ਤੋਂ ਮੁੱਢਲੀ, ਅਹਿਮ ਅਤੇ ਜ਼ਰੂਰੀ ਲੋੜ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਅਸੀਂ ਆਪਣੇ ਘਰਾਂ ਦੇ ਬਜ਼ੁਰਗਾਂ ਨੂੰ ਸਿਰਫ ਬੋਝ ਜਾਂ ਜ਼ਿੰਮੇਵਾਰੀ ਨਹੀਂ ਸਗੋਂ ਆਪਣੇ ਘਰ ਦੀ ਛਾਂ ਅਤੇ ਸ਼ਾਨ ਸਮਝਾਂਗੇ। ਯਾਦ ਰੱਖੋ, ਜੋ ਬੀਜ ਅਸੀਂ ਅੱਜ ਬੀਜਾਂਗੇ ਕੱਲ੍ਹ ਨੂੰ ਉਹੀ ਫਸਲ ਅਸੀਂ ਵੱਢਣੀ ਹੈ। ਜੇ ਅਸੀਂ ਅੱਜ ਆਪਣੇ ਮਾਂ ਬਾਪ ਦਾ ਸਤਿਕਾਰ ਕਰਾਂਗੇ ਤਾਂ ਸਾਡੇ ਬੱਚੇ ਵੀ ਕੱਲ੍ਹ ਨੂੰ ਸਾਨੂੰ ਉਹੀ ਪਿਆਰ ਅਤੇ ਸਮਾਂ ਦੇਣਗੇ। ਚਲਦਿਆਂ ਚਲਦਿਆਂ ਇਹ ਅੰਤਿਮ ਸਤਰਾਂ ਤੁਹਾਡੇ ਲਈ, ਰੱਬ ਲੱਭਣ ਲਈ

ਇਹ ਸਨ ਜਸਪਿੰਦਰ ਨਰੂਲਾ। ਇੱਕ ਪਰਦੇਸੀ ਦੁੱਖਾਂ ਵਿੱਚ ਪਾ ਨਹੀਂ ਗਿਆ, ਹਾਏ ਨੀ ਮਾਂ ਮੇਰੀਏ। ਆਓ ਸੁਣਦੇ ਹਾਂ ਇਹ ਗੀਤ ਜਸਪਿੰਦਰ ਨਰੂਲਾ ਦੀ ਹੀ ਆਵਾਜ਼ ਵਿੱਚ।

ਇਹ ਸਨ ਜਸਪਿੰਦਰ ਨਰੂਲਾ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: ਟੀ ਰੋਡ ਤੇ ਇਕ ਕਾਰ ਦੀ ਟੱਕਰ ਨਾਲ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਉਹ ਉੱਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਪੰਜਾਬ ਦੇ ਕੋਟਕਪੁਰਾ ਵਾਪਸ ਪਰਤ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਘਟਨਾ ਵਾਲੀ ਥਾਂ ਤੋਂ ਫਰਾਰ ਹੋਏ ਡਰਾਈਵਰ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਨੇ। ਜੰਮੂ ਕਸ਼ਮੀਰ ਵਿਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਰੇਲਵੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ। ਜੰਮੂ ਰਿਆਸੀ ਨੂੰ ਪੁੰਛ ਨਾਲ ਜੋੜਨ ਵਾਲੀ ਇਕ ਨਵੀਂ ਰੇਲ ਪਟੜੀ ਸਮੇਤ ਮੁੱਖ ਪ੍ਰੋਜੈਕਟਾਂ ਲਈ ਅੰਤਮ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ 190 ਕਿਲੋਮੀਟਰ ਲੰਬੀ ਜੰਮੂ ਰਿਆਸੀ ਪੁੰਛ ਰੇਲ ਲਾਈਨ ਲਈ ਇਕ ਵੇਰਵੇ ਸਹਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਫੀਲਡ ਸਰਵੇਖਣ ਸ਼ੁਰੂ ਹੋ ਗਏ ਨੇ। ਜੰਮੂ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ 78 ਕਿਲੋਮੀਟਰ ਦੀ ਇਕ ਵਾਧੂ ਪਟੜੀ ਵਿਛਾਉਣ ਲਈ ਸਰਵੇਖਣਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੌਰਾਨ ਜਲੰਧਰ ਕੈਂਟ ਅਤੇ ਜੰਮੂ ਤਵੀ ਵਿਚਕਾਰ 216 ਕਿਲੋਮੀਟਰ ਤੀਜੀ ਰੇਲ ਲਾਈਨ ਲਈ ਵੀ ਇਕ ਵੇਰਵੇ ਸਹਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਂਬਾ ਜ਼ਿਲ੍ਹੇ ਵਿਚ ਗਤੀ ਸ਼ਕਤੀ ਕਾਰਗੋ ਟਰਮੀਨਲ ਚਾਲੂ ਹੋ ਗਿਆ। ਕਠੁਆ, ਅਨੰਤਨਾਗ ਅਤੇ ਜੰਮੂ ਵਿਚ ਵੀ ਇਸੇ ਤਰ੍ਹਾਂ ਦੇ ਕਾਰਗੋ ਟਰਮੀਨਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰੀਆ ਮਾਸਟਰਸ 2026 ਵਿਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿਚ ਅੱਜ ਅਸ਼ਮਿਤਾ ਨੇ ਚੀਨ ਦੀ ਹਾਨ ਚੇਨ ਸ਼ੀ ਨੂੰ 14-21, 21-14, 21-14 ਨਾਲ ਹਰਾਇਆ। ਇਹ ਅਸ਼ਮਿਤਾ ਦਾ ਪਹਿਲਾ BWF ਖਿਤਾਬ ਹੈ। ਅਮਰੀਕਾ ਵਿਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿਚ ਭਾਰਤ ਦੇ ਤਮਗਿਆਂ ਦੀ ਗਿਣਤੀ 3 ਹੋ ਗਈ ਹੈ। ਭਾਰਤ ਦੇ ਬਸਵੰਤ ਕੁਮਾਰ ਮੇਘਵਾਲ ਨੇ ਉੱਚੀ ਛਾਲ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਸ਼ਾਹਨਵਾਜ਼ ਖਾਨ ਨੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਪੁਰਸ਼ਾਂ ਦੀ ਉੱਚੀ ਛਾਲ ਵਿਚ 19 ਸਾਲਾ ਮੇਘਵਾਲ ਨੇ 2.21 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਹ ਵਿਸ਼ਵ ਅੰਡਰ 20 ਚੈਂਪੀਅਨਸ਼ਿਪ ਵਿਚ ਉੱਚੀ ਛਾਲ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਪੁਰਸ਼ਾਂ ਦੀ ਲੰਬੀ ਛਾਲ ਵਿਚ ਸ਼ਾਹਨਵਾਜ਼ ਨੇ 7.84 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਪਹਿਲਾਂ ਆਸ਼ਿਸ਼ ਯਾਦਵ ਨੇ ਜੈਵਲਿਨ ਥਰੋ ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਅਤੇ ਛੱਤੀਸਗੜ੍ਹ ਵਿਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੱਤਰ ਪੂਰਬ ਵਿਚ ਵੀ ਕੱਲ੍ਹ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿਚ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਪਰਾਧਕ ਕਾਨੂੰਨਾਂ ਦਾ ਉਦੇਸ਼ ਤਕਨਾਲੋਜੀ ਆਧਾਰਿਤ ਅਤੇ ਸਮਾਬੱਧ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਨਿਆਂ ਯਕੀਨੀ ਬਣਾਉਣਾ ਹੈ। ਆਸਾਮ ਵਿਚ ਹੜ੍ਹਾਂ ਸਬੰਧੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰੀਆ ਮਾਸਟਰਸ 2026 ਵਿਚ ਮਹਿਲਾ ਸਿੰਗਲਸ ਖਿਤਾਬ ਜਿੱਤ ਲਿਆ ਹੈ। ਅਤੇ ਅਮਰੀਕਾ ਵਿਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿਚ ਭਾਰਤ ਦੇ ਬਸੰਤ ਕੁਮਾਰ ਮੇਘਵਾਲ ਨੇ ਉੱਚੀ ਛਾਲ ਵਿਚ ਚਾਂਦੀ ਦਾ ਅਤੇ ਸ਼ਾਹਨਵਾਜ਼ ਖਾਨ ਨੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ। حب الوطنی اور قومی اتحاد کا جشن منانے کے لیے پورے ملک میں کئی تقریبات کے ساتھ ہر گھر ترنگا مہم شروع ہو رہی ہے۔ وزیر داخلہ امیت شاہ نے کہا ہے کہ سرکار نے جو 3 نئے فوجداری قوانین مرتب کیے ہیں، ان کا مقصد ٹیکنالوجی پر مبنی طریقہ کار کے ذریعے مقرر وقت کے اندر انصاف فراہم کرنا ہے۔ قومی جانچ ایجنسی NIA نے کیرلم میں ملاپورم میں غیر قانونی دھماکہ خیز مادوں کی بڑی کھیپ ضبط کیے جانے کے سلسلے میں ایک اور ملزم کو گرفتار کیا ہے۔ اڈیشہ میں پھر سے بارش ہونے سے سیلاب کا خطرہ پیدا ہو گیا ہے۔ کئی دریاؤں میں پانی کی سطح میں اضافہ ہو رہا ہے۔ اتراکھنڈ اور چھتیس گڑھ میں بہت تیز بارش کے امکان کے مد نظر الرٹ جاری کیا گیا ہے۔ چین میں شدید طوفان ڈالفن کے امکان کے تناظر میں 1300 سے زیادہ پروازیں منسوخ کی گئی ہیں اور 3 لاکھ سے زیادہ لوگوں کو دیگر مقامات پر پہنچایا گیا ہے۔ اور بیڈمنٹن میں اشمیتا چلیہا نے کوریا ماسٹرز ٹورنامنٹ میں اپنا پہلا BWF ورلڈ ٹور ٹائٹل جیتا ہے۔ اب خبریں تفصیل سے۔ ہر گھر ترنگا مہم آج سے شروع ہو رہی ہے اور یہ اس مہینے کی 17 تاریخ تک